0: ਆਓ ਕਨਾ
1: ਚਕਾਉਰੂ ਨੇ ਝੂੜ ਦੇ ਸਾਹਿਬ ਸਾਹਿਬ ਨੂੰ ਕੀ ਦੂਰ ਦੇਖ
0: ਉਹਦਾ ਸਮਾਂ ਦਾ ਜਨਨ ਕੂਰ ਦੇ
2: نیٹ ایشو کی دی وجنا دا سانگ چکم دے دا سٹاپ شو